ਭੂਸ਼ਣ ਵਿਸ਼ੇਸ਼ ਸੇਵਾ ਲਈ ਪਦਮ ਭੂਸ਼ਣ ਤੇ ਕਿਸੇ ਵੀ ਖੇਤਰ ਚ ਮਹੱਤਵਪੂਰਨ ਸੇਵਾ ਲਈ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪਦਮ ਪੁਰਸਕਾਰਾਂ ਲਈ ਵਾਂਝੇ ਅਤੇ ਅਨੁਸੂਚਿਤ ਭਾਈਚਾਰਿਆਂ, ਕਬਾਇਲੀ ਭਾਈਚਾਰਿਆਂ ਤੇ ਦੂਰ ਦੁਰਾਡੇ ਦੇ ਇਲਾਕਿਆਂ ਦੇ ਲੋਕਾਂ ਨੂੰ ਵੀ ਚੁਣਿਆ ਜਾਂਦਾ ਹੈ ਜੋ ਸਮਾਜ ਤੇ ਰਾਸ਼ਟਰਪਤੀ ਬੇਮਿਸਾਲ ਸੇਵਾ ਲਈ ਪ੍ਰੇਰਣਾ ਦਿੰਦੇ ਨੇ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਵਿਚ ਵਾਰ ਵਾਰ ਹੋ ਰਹੀਆਂ ਗਲਤੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਕੋਈ ਸਬਕ ਨਹੀਂ ਲਿਆ। ਜਸਟਿਸ PS ਨਰਸਿਮਹਾ ਅਤੇ ਆਲੋਕ ਅਰਾਧੇ ਦੇ ਬੈਂਚ ਨੇ ਕੇਂਦਰ ਸਰਕਾਰ, NTA ਅਤੇ ਕੇਂਦਰੀ ਜਾਂਚ ਬਿਊਰੋ ਤੋਂ ਉਨ੍ਹਾਂ ਪਟੀਸ਼ਨਾਂ ਤੇ ਜਵਾਬ ਮੰਗਿਆ ਜਿਨ੍ਹਾਂ ਵਿਚ ਮੈਡੀਕਲ ਦਾਖਲਾ ਪ੍ਰੀਖਿਆ ਕਰਵਾਉਣ ਲਈ NTA ਦੀ ਥਾਂ ਕਿਸੇ ਹੋਰ ਮਜ਼ਬੂਤ ਤੇ ਖੁਦ ਮੁਖਤਿਆਰ ਸੰਸਥਾ ਨੂੰ ਲਿਆਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਏਜੰਸੀ ਨੂੰ ਵੀਰਵਾਰ ਤੱਕ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤੈ। ਇਸ ਵਿਚ ਪੁੱਛਿਆ ਗਿਐ ਕਿ ਪਿਛਲੇ ਸਾਲ ਏਜੰਸੀ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਇਸਰੋ ਦੇ ਸਾਬਕਾ ਮੁਖੀ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੀ ਪਾਲਣਾ ਕਿੱਥੋਂ ਤੱਕ ਕੀਤੀ ਗਈ ਹੈ। ਪਟੀਸ਼ਨਾਂ ਵਿਚ ਇਲਜ਼ਾਮ ਲਗਾਇਆ ਗਿਐ ਕਿ ਵਾਰ ਵਾਰ ਪੇਪਰ ਲੀਕ ਹੋਣ ਨਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਅਧਿਕਾਰ ਪ੍ਰਭਾਵਿਤ ਹੋਏ ਨੇ। ਪਟੀਸ਼ਨ ਵਿਚ ਭਵਿੱਖ ਦੀਆਂ ਪ੍ਰੀਖਿਆਵਾਂ ਦੀ ਨਿਗਰਾਨੀ ਵਾਸਤੇ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਚ ਇਕ ਉੱਚ ਪੱਧਰੀ ਨਿਗਰਾਨ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ। ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਨੀਟ UG ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਇਸ ਮਹੀਨੇ ਦੀ 28 ਤਰੀਕ ਨੂੰ ਹੋਣ ਵਾਲੀ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਅੰਡਰ ਗ੍ਰੈਜੂਏਟ 226 ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤੈ। NTA ਨੇ ਕਿਹੈ ਕਿ ਇਹ ਫੈਸਲਾ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਈਦ ਉਲ ਜੁਹਾ ਜਾਂ ਬਕਰੀਦ ਦੀ ਛੁੱਟੀ ਤਰੀਕ ਚ ਬਦਲਾਅ ਦੇ ਮੱਦੇਨਜ਼ਰ ਲਿਆ ਗਿਐ। ਏਜੰਸੀ ਨੇ ਦਸਿਆ ਕਿ ਪ੍ਰਭਾਵਿਤ ਉਮੀਦਵਾਰਾਂ ਲਈ ਸੋਧੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਅੱਜ ਤੱਕ ਇਕ ਹੋਰ ਦਿਨ ਲਈ ਵਧਾ ਦਿੱਤੀ ਹੈ। CBSE ਨੇ ਕਿਹੈ ਕਿ ਇਹ ਫੈਸਲਾ ਵਿਦਿਆਰਥੀਆਂ ਨੂੰ ਬੇਨਤੀਆਂ ਜਮ੍ਹਾਂ ਕਰਵਾਉਣ ਲਈ ਢੁਕਵਾਂ ਸਮਾਂ ਦੇਣ ਲਈ ਲਿਆ ਗਿਐ। ਸਰਕਾਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਕ ਮੈਸੇਜ ਦਾ ਖੰਡਨ ਕੀਤੈ ਜਿਸ ਵਿਚ ਦਾਅਵਾ ਕੀਤਾ ਜਾ ਰਿਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਭਾਰਤ ਦੇ ਸਮਰਥਨ ਸਬੰਧੀ ਬਿਆਨ ਦਿੱਤੈ। PIB ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹੈ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਕਾਈ ਨੇ ਕਿਹੈ ਕਿ ਰੱਖਿਆ ਮੰਤਰੀ ਤੇ ਸਰਕਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤੈ। ਸਰਕਾਰ ਨੇ ਨਾਗਰਿਕਾਂ ਨੂੰ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇਸ ਸਬੰਧ ਵਿਚ ਸਿਰਫ ਸਰਕਾਰੀ ਹਲਕਿਆਂ ਤੇ ਹੀ ਭਰੋਸਾ ਕਰਨ ਲਈ ਕਿਹਾ ਗਿਐ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ ਨਵੀਂ ਦਿੱਲੀ ਚ ਹੋਵੇਗੀ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਵਿਚ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਡਾ ਐਚਏ ਸ਼ੰਕਰ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਮੀਟਿੰਗ ਤਰਜੀਹ ਖੇਤਰਾਂ ਚ ਕੁਆਡ ਸਹਿਯੋਗ ਨੂੰ ਅੱਗੇ ਵਧਾਉਣ, ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਆਪਸੀ ਚਿੰਤਾ ਦੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਤੇ ਕੇਂਦਰਿਤ ਹੋਵੇਗੀ। ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਵਾਲੇ ਕੁਆਡ ਸਮੂਹ ਦਾ ਮੁੱਖ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ ਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਬਣਾਈ ਰੱਖਣਾ ਹੈ। ਭਾਰਤ ਇਸ ਮੀਟਿੰਗ ਦੀ ਮੇਜ਼ਬਾਨੀ ਗੱਠਜੋੜ ਦੇ ਮੌਜੂਦਾ ਚੇਅਰਮੈਨ ਵਜੋਂ ਕਰ ਰਿਹੈ। 2024 ਚ ਅਮਰੀਕਾ ਦੇ ਵਿਲਮਿੰਗਟਨ ਚ ਹੋਏ ਆਖਰੀ ਕੁਆਡ ਸੰਮੇਲਨ ਚ ਸਮੂਹ ਦੇ ਪ੍ਰਮੁੱਖ ਨੇਤਾਵਾਂ ਨੇ ਹਿੰਦ ਪ੍ਰਸ਼ਾਂਤ ਵਿਚ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਕਈ ਵੱਡੇ ਕਦਮਾਂ ਦਾ ਐਲਾਨ ਕੀਤਾ ਸੀ। ਪੈਟਰੋਲ ਦੀਆਂ ਕੀਮਤਾਂ ਵਿਚ ਅੱਜ 2.61 ਰੁਪਏ ਤੇ ਡੀਜ਼ਲ ਦੀਆਂ ਕੀਮਤਾਂ ਵਿਚ 2.70 ਰੁਪਏ ਦਾ ਵਾਧਾ ਕੀਤਾ ਗਿਐ। ਪਿਛਲੇ 2 ਹਫ਼ਤਿਆਂ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਚੌਥਾ ਵਾਧਾ ਏ। ਹੁਣ ਦਿੱਲੀ ਚ ਪੈਟਰੋਲ 102.12 ਰੁਪਏ ਫੀ ਲੀਟਰ ਤੇ ਡੀਜ਼ਲ 95.20 ਰੁਪਏ ਫੀ ਲੀਟਰ ਉਪਲਬਧ ਹੋਵੇਗਾ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹੈ ਕਿ 26 ਮਈ ਨੂੰ ਹੋ ਰਹੀਆਂ ਸਥਾਨਕ ਆਮ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ ਚ ਨੇ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1,801 ਉਮੀਦਵਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ 1,550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰ, ਬਹੁਜਨ ਸਮਾਜ ਪਾਰਟੀ ਦੇ 96 ਅਤੇ 1,528 ਆਜ਼ਾਦ ਉਮੀਦਵਾਰ ਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਪੰਜਾਬ ਸਰਕਾਰ ਨੇ ਕੱਲ 26 ਮਈ ਨੂੰ ਸੂਬੇ ਚ ਆਮ ਛੁੱਟੀ ਦਾ ਐਲਾਨ ਕੀਤੈ। ਇਹ ਫੈਸਲਾ ਵੋਟਰਾਂ ਨੂੰ ਕੱਲ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਚ ਆਪਣੀ ਵੋਟ ਪਾਉਣ ਦੀ ਸਹੂਲਤ ਦੇਣ ਲਈ ਲਿਆ ਗਿਐ। ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਵਿਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਰਹੇਗੀ। ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਗਿਐ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋ ਗਿਐ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਸਿੱਖਿਆ ਵਿਭਾਗ ਨੇ ਨਵੇਂ ਹੁਕਮਾਂ ਮੁਤਾਬਕ ਸਮੂਹ ਸਰਕਾਰੀ ਦੋਹਰੀ ਸ਼ਿਫਟ ਵਾਲੇ ਸਕੂਲਾਂ ਚ ਵੀ ਸਵੇਰ ਦੀ ਸ਼ਿਫਟ ਸਵੇਰੇ

0: 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋ ਗਈ ਹੈ, ਜਦਕਿ ਦੂਜੀ ਸ਼ਿਫਟ ਵਿੱਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਭਾਰਤ ਸਮੇਤ ਦੁਨੀਆ ਭਰ ਤੋਂ ਲੱਖਾਂ ਜ਼ਾਇਰੀਨ ਸਾਲਾਨਾ ਹਜ ਯਾਤਰਾ ਲਈ ਸਾਊਦੀ ਅਰਬ ਦੇ ਮੀਨਾ ਚ ਇਕੱਤਰ ਹੋ ਰਹੇ ਨੇ। ਪਵਿੱਤਰ ਸ਼ਹਿਰ ਮੱਕਾ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲੇ ਜ਼ਾਇਰੀਨ ਮੀਨਾ ਦੇ ਟੈਂਟ ਸਿਟੀ ਚ ਇਕੱਤਰ ਹੋ ਰਹੇ ਨੇ। ਉੱਥੇ ਉਹ ਰਾਤ ਬਿਤਾਉਣਗੇ ਤੇ ਕੱਲ ਸਵੇਰੇ ਅਰਾਫਾਤ ਦੇ ਮੈਦਾਨ ਚ ਜਾਣਗੇ, ਜਿੱਥੇ ਉਹ ਹਜ ਦੀ ਮੁੱਖ ਰਸਮ ਅਦਾ ਕਰਨਗੇ। ਇਸ ਸਾਲ ਦੀ ਹਜ ਯਾਤਰਾ ਵਿਚ ਭਾਰਤ ਤੋਂ ਲਗਭਗ 1,75,000 ਸ਼ਰਧਾਲੂ ਹਿੱਸਾ ਲੈ ਰਹੇ ਨੇ। ਇਸ ਤੋਂ ਪਹਿਲਾਂ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਇਕ ਸੁਚਾਰੂ, ਸੁਰੱਖਿਅਤ ਤੇ ਆਰਾਮਦਾਇਕ ਹਜ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਭਾਰਤੀ ਸ਼ਰਧਾਲੂਆਂ ਨੂੰ ਹਜ ਸੁਵਿਧਾ ਮੋਬਾਈਲ ਐਪ ਰਾਹੀਂ ਜਾਣਕਾਰੀ ਤੇ ਸ਼ਿਕਾਇਤ ਦਰਜ ਕਰਨ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ। ਜੰਮੂ ਕਸ਼ਮੀਰ ਵਿਚ ਘਾਟੀ ਦਾ ਰਸੀਲਾ ਤੇ ਗੂੜਾ ਲਾਲ ਰੰਗ ਦਾ ਚੈਰੀ ਫਲ ਹੁਣ ਮੁੰਬਈ ਦੇ ਬਾਜ਼ਾਰਾਂ ਤੱਕ ਪਹੁੰਚੇਗਾ। ਸੀਜ਼ਨ ਦੇ ਚੈਰੀ ਫਲ ਨੂੰ ਲੈ ਕੇ ਜਾਣ ਵਾਲਾ ਪਹਿਲਾ ਵਿਸ਼ੇਸ਼ ਪਾਰਸਲ ਵਾਹਨ ਅੱਜ ਜੰਮੂ ਤੋਂ ਰਵਾਨਾ ਹੋਇਆ। ਇਹ ਜੰਮੂ ਕਸ਼ਮੀਰ ਦੇ ਖੇਤੀਬਾੜੀ ਉਤਪਾਦਾਂ ਨੂੰ ਦੇਸ਼ ਦੇ ਹਰ ਕੋਨੇ ਤੱਕ ਸਮੇਂ ਸਿਰ ਪਹੁੰਚਾਉਣ ਵਿਚ ਰੇਲਵੇ ਲਈ ਇਕ ਵੱਡੀ ਪ੍ਰਾਪਤੀ ਹੈ। ਸੀਜ਼ਨ ਦੇ ਪਹਿਲੇ ਪਾਰਸਲ ਵਾਹਨ ਚ 906 ਡੱਬਿਆਂ ਵਿਚ ਲਗਭਗ 12 ਟਨ ਚੈਰੀ ਲੋਡ ਕੀਤੀ ਗਈ। ਇਸ ਫਲ ਦੀ ਤਾਜ਼ਗੀ ਨੂੰ ਧਿਆਨ ਚ ਰੱਖਦਿਆਂ ਰੇਲਵੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਇਹ ਪਾਰਸਲ ਵਾਹਨ ਸਿਰਫ 33 ਘੰਟਿਆਂ ਦੇ ਰਿਕਾਰਡ ਸਮੇਂ ਚ ਜੰਮੂ ਤੋਂ ਬਾਂਦਰਾ ਟਰਮੀਨਲ ਪਹੁੰਚੇਗਾ। ਇਨੀ ਤੇਜ਼ ਡਿਲੀਵਰੀ ਚੈਰੀ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖੇਗੀ ਤੇ ਮੁੰਬਈ ਦੇ ਲੋਕਾਂ ਨੂੰ ਸਿੱਧੇ ਬਾਗ ਤੋਂ ਚੁਣੀਆਂ ਗਈਆਂ ਤਾਜ਼ਾ ਚੈਰੀਆਂ ਦਾ ਆਨੰਦ ਦੇਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਇਨਕਲਾਬੀ ਰਾਸ ਬਿਹਾਰੀ ਬੋਸ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਸ ਬਿਹਾਰੀ ਬੋਸ ਦੇ ਅਸਾਧਾਰਨ ਹੁਨਰ ਤੇ ਨੇ ਆਜ਼ਾਦੀ ਸੰਗਰਾਮ ਚ ਨਵੀਂ ਜਾਨ ਪਾਈ। ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਤੇ ਭਾਰਤ ਦੀ ਆਜ਼ਾਦੀ ਦੀ ਲੀਗ ਦੀ ਸਥਾਪਨਾ ਕੀਤੀ ਅਤੇ ਗਦਰ ਅੰਦੋਲਨ ਦੌਰਾਨ ਵਿਦੇਸ਼ਾਂ ਚ ਭਾਰਤੀਆਂ ਨੂੰ ਇਕਜੁੱਟ ਕੀਤਾ। ਸ੍ਰੀ ਬੋਸ ਨੇ ਆਜ਼ਾਦੀ ਨੂੰ ਹਰ ਨਾਗਰਿਕ ਦਾ ਅਟਲ ਇਰਾਦਾ ਬਣਾਇਆ। ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਅਦੁੱਤੀ ਹਿੰਮਤ ਤੇ ਮਾਤ ਭੂਮੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖੇਗਾ। ਮੌਸਮ ਵਿਭਾਗ ਨੇ ਦਿੱਲੀ ਚ ਅਗਲੇ 3 ਦਿਨਾਂ ਦੌਰਾਨ ਲੂ ਵਗਣ ਬਾਰੇ ਯੈਲੋ ਅਲਰਟ ਜਾਰੀ ਕੀਤੈ। ਮੌਸਮ ਵਿਭਾਗ ਮੁਤਾਬਕ ਰਾਸ਼ਟਰੀ ਰਾਜਧਾਨੀ ਵਿਚ ਦਿਨ ਦਾ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਏ। ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਸਾਹਲੀ ਆਂਧਰ ਪ੍ਰਦੇਸ਼, ਝਾਰਖੰਡ, ਉੜੀਸਾ, ਤੇਲੰਗਾਨਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਲੂ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਏ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਚ ਵਾਰ ਵਾਰ ਹੋ ਰਹੀਆਂ ਗਲਤੀਆਂ ਤੇ ਚਿੰਤਾ ਜ਼ਾਹਰ ਕੀਤੀ। ਕਿਹਾ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਸਬਕ ਨਹੀਂ ਲਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ ਚ ਹੋਏਗੀ। ਪੈਟਰੋਲ ਦੀ ਕੀਮਤ ਵਿਚ 2.61 ਰੁਪਏ ਤੇ ਡੀਜ਼ਲ ਦੀ ਕੀਮਤ ਵਿਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ। ਅਤੇ ਮੌਸਮ ਵਿਭਾਗ ਵੱਲੋਂ ਦਿੱਲੀ ਚ ਅਗਲੇ 3 ਦਿਨਾਂ ਦੌਰਾਨ ਲੂ ਵਗਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀ ਲੂ ਦੀ ਸਥਿਤੀ ਬਣੀ ਰਹੇਗੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: आदाब, ये आकाशवाणी है। खबरों के साथ मैं अर्जुमंद अली खान। सदर जमहूरिया द्रौपदी मुर्मू आज शाम राष्ट्रपति भवन में सिविल एजाज दिए जाने की तकरीब में पद्म अवार्ड्स अता करेंगी। सुप्रीम कोर्ट ने नीट पेपर लीक केस में मरकजी सरकार, इम्तिहान के इनेकास से मुतालिक कौमी एजेंसी और सीबीआई से जवाब तलब किए हैं और कहा है कि कई हिदायत के बावजूद अब तक सबक हासिल नहीं किया गया। आसाम असेंबली में यकसां सिविल कोड बिल पेश किया गया है। मौसमियात के महकमे ने अगले 3 दिन तक दिल्ली में शदीद गर्मी के इम्कान के मद्देनजर येलो अलर्ट जारी किया है। हरियाणा, बिहार, मध्य प्रदेश, ओडिशा और तेलंगाना में भी गर्मी का जोर जारी रहने की पेशगोई की गई है और नॉर्वे शतरंज टूर्नामेंट 2026 आज शाम ओस्लो में शुरू हो रहा है। अब खबरें तफसील से। सदर जमहूरिया द्रौपदी मुर्मू आज शाम राष्ट्रपति भवन में मुनक्किदा अब तक की पहली सिविल अवार्ड से मुतालिक एक तकरीब में पद्म अवार्ड्स अता करेंगी। ये अवार्ड्स मुल्क के आला तरीन शहरी एजाज होते हैं जो 3 जुमरों, पद्म विभूषण, पद्म भूषण और पद्मश्री के तहत दिए जाते हैं। आज इस तकरीब में सदर जमहूरिया 66 पद्म अवार्ड्स अता करेंगी, जिनमें 2 पद्म विभूषण, 6 पद्म भूषण और 58 पद्मश्री अवार्ड्स हैं। बाकिया पद्म अवार्ड्स इस तकरीब के दूसरे मरहले में दिए जाएंगे जो बाद में मुनक्किद की जाएगी। पेश है एक रिपोर्ट।
2: इस साल हुकूमत ने 131 पद्म अवार्ड्स का ऐलान किया है, इनमें 5

0: ਇਸ ਦੀ ਅਰੀ ਕੈਰੀਅਰ ਪੰਗਾਰੇ ਸਪੋਰਟਸ ਐਂਡ ਚੁਇਤ
1: ਬਿਲਕੁਲ
0: ਚਾ ਜ਼ਨਾਂਗਾ ਸਖਸੀ ਕਿਆਰਾਂ ਜ਼ਨਾਂ ਸਾਬਾਂ ਸਖਸੀ ਕਮਜ਼ੋਰ ਰਿਹਾ
1: ਬਿਲਕੁਲ ਬਿਲਕੁਲ
0: ਉਹਦੇ ਫਿਰ ਨਹੀਂ ਲਗਤੇ ਹਾਂ ਇੱਕ ਆਪਸ਼ਨ ਨਿਯਤ ਪਿੰਕਿੰਗਾ ਸਪੋਰਟਸ ਜਾਨੋ
1: ਗਲਾ ਮੇਰੀ
0: ਕੈਰੀਅਰ ਸੀ ਮੇਰੀ ਕੈਰੀਅਰ ਸੀ ਜੋ ਠੀਕ ਸੇ ਦੇਰ ਗਿਆ ਮੈਂ ਅਸ ਤਾਂ 12th ਬਸ ਰਿਹਾ ਮੈਂ ਅਸ ਫੋਕਸ ਪੰਗਾਰੀ ਪੂਰਾ ਕਿਰਿਆ ਦੇ ਨਿਕਾ ਸਪੋਰਟਸ ਕੀ ਤਾਂ ਜੂ
1: ਬਿਲਕੁਲ
0: ਦੇਰ ਮੈਂ ਅਸ ਮਨ ਅਪ ਛਾਨੀ ਮੈਂ ਅਸ ਪੂਰਾ ਪ੍ਰੈਕਟਿਸ ਉਸ ਬਸ ਤਾਂ ਕਿਲੇ ਬਲਬ ਜਨ ਬਸਾਰ ਪੂਨਾ ਮੈਂ ਅਸ ਪੂਰਾ ਸਪੋਰਟਸ ਸੰਗਾਰੀ ਪੂਰਾ ਵਕਤ ਬਤਾਂ ਜੂ
1: ਬਿਲਕੁਲ
0: ਦੇਰ ਗਿਆ ਮੈਂ ਅਸ 12th ਰਿਹਾ ਮੈਂ ਅਸ ਗਾੜੀ ਗ੍ਰੈਜੂਏਸ਼ਨ ਪੂ ਬਸ ਬੀਐਨ ਉਕ ਔਰ ਪੂਨਾ ਯੰਗ ਪੂਨਾ ਯੂਨੀਵਰਸਿਟੀ ਉਦਿਰ ਗਿਆ ਮੈਂ ਅਸ ਤਾਰ ਦੇਮੋ ਕਾਲਜ ਚਾਲੂ ਖਿਲਾ ਸਮ ਨਾਗਪੁਰ ਲੋ ਚੋਕ ਭੋਪਾਲ ਲੋ ਚੋਕ ਲੇਕਿਨ ਮਾ ਮਨਾ ਯੰਗ ਅਤਿ ਫਿਜ਼ੀਕਲ ਸਰਚ ਇਸ ਨਾਰਾ ਦੇ ਕਾਲਜ ਪੂਨਾ ਇਨ ਕਾਲਜ ਇਕ ਦੇ ਕਾਲਜ ਪਿੰਨ ਮੈਂ ਚੰਦਰ ਸ਼ਕਰ ਆ ਗਏ ਕਾਲਜ ਦੁਮਨਾ ਪੂਨਿਆ ਨੂੰ ਨੰਬਰ 1 ਇਕ ਚ ਦੇ ਕਾਲਜ ਪਿਉ ਲੇਕਿਨ ਆ ਚ ਸਰ ਪੁਜਿੰ ਚ ਯਾਰਾ ਚਾਮ ਚ ਛਾਨ ਕਤਨ ਦੇ ਕਾਲਜ ਪਿਆਂ ਐਰਿਸ ਐਡਮਿਸ਼ਨ ਚ ਲੈਨ ਨਾ ਕਿਸਮਤ ਯੋਦ ਨਾ ਕਤੁਨ ਯਾਰਾ ਉਦਿਆਂ ਛਚਿੰ ਦੇ ਨੂੰ ਤਾ ਦੇ ਰਿਗਬ ਨਾ ਮਨਾ ਉਦੇ ਕਾਲਜ ਪਿਆਂ ਛਾਨਾ ਉਦਿਆਂ ਸਰਟੀਫਿਕੇਟ ਗੋਸ ਨੂੰ ਚੁਜੋ ਸਟੇਟ ਚ ਇਕ ਨੈਸ਼ਨਲ ਚ ਇਕ ਜਾਂ ਇੰਟਰਨੈਸ਼ਨਲ ਸਰਟੀਫਿਕੇਟ ਮਿਲੋ ਤੋ ਮੈਂ ਐਡਮਿਸ਼ਨ ਥੋਬੇ ਮੈਂ ਚੁਕ ਦੁਨਾ ਸੀਟੀ ਐਗਜ਼ਾਮ ਤਾਂ ਸੇ ਉਦਿਆਂ ਹਾਈਸਟ ਮਾਰਕਸ ਹੋਣਾ ਦੇ ਕਨਾ ਦਿਆਂ ਐਡਮਿਸ਼ਨ ਜਿ ਥੋਬੇ ਨੂੰ ਚੁਜੋ ਤਾ ਦੇ ਰਿਗਬ ਨਾ ਅਸ ਸਟੇਟ ਸੇ ਸੁਤ ਪਿੰਜੋ ਅਸ ਮਹਾਰਾਸ਼ਟਰ ਨੂੰ ਆਲਰੇਡੀ ਆਰਚਰੀ ਅਰਸ ਸੁਤ ਪਿੰ ਦੁਨੀ ਇੱਕ ਫਾਇਦਾ ਸੁਣ ਕੇ ਅਸ ਆਰਚਰੀ ਅਰਸ ਸੇ ਦੇ ਸਰਟੀਫਿਕੇਟ ਪੁਯੋਤ ਪਨਾ ਅਸ ਦੇ ਕਾਲਜ ਪਿਆਂ ਸੀਟੀ ਐਗਜ਼ਾਮ ਤਾਂ ਸੇ ਨੀਮਿੰਗ ਪੁ ਮਨਾ ਪਹਿਲੇ ਕਿਉਂ ਸੁਤ ਚੁਜੋ ਕਾਲਜ ਪਿਆਂ
1: ਬਿਲਕੁਲ
0: ਦੇ ਰਿਗਬ ਨਾ ਅਸ ਕਾਲਜ ਪਿਆਂ ਅਰੇ ਪੂਰਾ ਬੀਪੀਐਡ ਪੁ ਅਸ ਠੀਕ ਬਸ ਬਸ ਜੂ ਮਨ ਰਦੇਮੋ ਕਾਲਜ ਜੋ ਰੈਗੂਲਰ ਬੇਸ ਚ ਰੈਗੂਲਰ ਬੇਸ ਸੁਤ ਦੇ ਕਾਲਜ ਪੁ ਕਾਫੀ ਨਾ ਨੋਲੇਜ ਥੋਬ ਦੇ ਕਾਲਜ ਪਿਆਂ ਨਾ ਚੀ ਬਚ ਮੇਨ ਕੈਰੀਅਰ ਗਾ ਸੋ ਬਚਿਨ ਫਰੂਸਾ ਕੈਰੀਅਰ ਗਾ ਸੋ ਜੁਚਿਨ
1: ਬਿਲਕੁਲ
0: ਤਾ ਦੁਨ ਸੰਗਾ ਪੂਰਾ ਉਹਦੇ ਕਾਲਜ ਪਿਆਂ ਥੋਬ ਜੂ ਬੀਪੀਐਡ ਬਸ ਰਿਗਬ ਨਾ ਅਸ ਐਨਾ ਸਕੂਲ ਸਸ ਪਿੰਜ ਐਨਾ ਸਕੂਲ ਯੰਗ ਅਸ ਸਕੂਲ ਥੋਬ ਰਿਹਾ ਸਕੂਲ ਥੋਬ ਦੇ ਅਸ ਇੰਟਰਵਿਊ ਨਿਰ ਤਾਂ ਸੇ ਤਾ ਉਹਦੇ ਦੋ ਸਾਲ ਚੰਗਾ ਤੋਂ ਜੋਬ ਬਜੂ ਐਜ਼ ਅ ਫਿਜ਼ੀਕਲ ਟੀਚਰ ਜਰੇ ਤਾਂ ਉਹਦੇ ਸਕੂਲ ਪਿਆਂ ਦਰਸਾ ਜੋਬ ਬਿਨ ਪਿੰਜ ਦੇ ਦਰਸਾ ਨਾ ਉਹਦੇ ਸਕੂਲ ਪਿਆਂ ਅਸ ਪੁੱਤ ਤਾਂ ਸੇ ਕਰਗਿਲ ਹੋ ਸੰ
1: ਦੀਆਂ ਨੁਕ ਹਦਮੋ ਅਸਪਰੇ ਨਿਜ਼ ਜਰਸ ਮੋਸਕੀ ਗੋਮੇ ਕਾ ਕੀ ਯਾਰਾਂ ਸਬਕ ਪੈਨੁਕ ਕਮਜ਼ੋਰ ਯੋਤ ਪਨਾ ਯਾਰੇ ਸਮਸੋ ਕੀ ਯੰਗ ਆਪਸ਼ਨ ਚਿੰਗਾਰਾ ਯਾਂ ਲਾਮ ਚੀ ਚੁਕ ਦਿਆਂ ਨੂੰ ਗਾਰਾਂ ਗੇਨ ਲਵੀ ਸੀ ਚੁਕ ਦਰਸ ਪੇ ਸਿਆਸ ਪਲ ਟਾਪ ਤਾਂ ਜੀ ਦਿਸ ਪੇਰਾ ਵੰਗ ਅਤੀ ਯਾਨ ਖਨ ਨੂੰ ਲਾ ਮਨ ਖਾਸਨ ਉਤ ਪਿੰਕੀ ਇਨਸਾਨ ਲਾ ਗਾਮ ਦਿਨ ਦੇ ਚੰ ਸ਼ੋਕ ਕਾ ਤੋ ਨਾ ਕਾ ਤੋ ਦੂ ਲਫਤਾ ਸੇ ਸ਼ਨਗ ਦਿਆਂ ਖੋ ਲਾ ਦੁਨ ਲਾ ਛਾ ਜਾਈ ਮਸਾ ਜੋ ਤਾ ਮਿੰ ਮਾਂ ਅਤਿਆ ਤਾ ਮਨ ਦੂ ਬੇਤ ਕੀ ਫੂ ਲਾ ਸਾਦ ਦੇ ਸ਼ੋਕ ਕਾ ਤੋ ਮੇ ਯਾਨ ਲਾ ਸ਼ਿਬਾ ਜੀ ਖਾ ਚੀ ਕੇ ਮੈਕੈਨੀਕਲ ਲਾਈਨ ਹੋ ਜੂ ਖਾ ਚੇ ਟੈਕਨੀਕਲ ਲਾਈਨ ਜ਼ਹਿਨ ਪਹੁੰਚ ਜਿੰਦਨ ਦੇ ਚਾਵੀ ਇਜ਼ ਰਨ ਚਾ ਸੀ ਟੀਵੀ ਇਜ਼ ਰਨ ਪੇਜ ਸਾਫ ਪੁੱਛ ਚਾ ਸੀ ਦੂਨ ਪਤਾ ਛਾ ਹੋ ਜਿੰ ਕੀ ਕੋ ਦਿਆਂ ਜ਼ਹਿਨ ਬਲੂ ਜ਼ਚ ਚਸ ਪੋ ਨਾ ਸੋ ਸੇ ਖੇਰ ਯਾਰਾਂ ਦੇ ਹਫਤਾ ਸੋਸ ਦਿਸ ਪ੍ਰੈਚਿਕ ਪੇਰਸ ਮੇਰਾ ਖਾਸਨ ਮੁਸ ਦੇ ਕਿੰਦੇ ਨੂੰ ਯਾਸ ਪ੍ਰੈਚਿੰਗ ਅਤੀ ਚੂਦ ਜਨ ਅਤੀ ਫਿਜ਼ੀਕਲ ਟੀਚਰ ਚੈਨੀ ਅਚ ਟੈਂਚਿੰਗ ਅਤੀ ਕਰਗਿਲ ਆਮ ਦੇ ਚਿਗ ਨਾ ਮਸਨ ਕਮ ਸੋਨ ਲੇਕ ਆ ਜੀ ਰਾਸਨਲ ਲਾ ਟ੍ਰੈਂਡ ਸੋਸ ਸੋਸ ਸੋਸ ਬਿਨ ਮਨ ਸੁਨ ਸੋਸ ਤਾ ਸਨ ਮਨ ਸਕ ਨਾ ਤਾਂ ਮਾਰਾ ਸ਼ੇ ਨਾਗਪੁਰ ਲ ਸਕ ਬਾਤਾ ਸਾ ਜੋ ਫਿਜ਼ੀਕਲ ਚੈਨੀ ਫਿਲ ਤੇ ਕਿ ਨਾ ਤਾਂ ਉਥੋਂ ਤੋਂ ਫਿਜ਼ੀਕਲ ਚੈਨੀ ਸੋਸ ਨਾ ਯੋ ਉਹ ਚੁਕ ਐਡਮਿਸ਼ਨ ਲੈ ਖਾਮਾ ਉਹ ਚੁਕ ਐਗਜ਼ਾਮ ਤਾਂ ਵਾਸੀਂ ਦੇ ਛੇ ਚੁਜਾ ਤਨ ਦੂ ਸੋ ਥਿਉਰੀ ਐਗਜ਼ਾਮ ਹੈ ਜੋ ਤਨ ਫਿਜ਼ੀਕਲ ਟੀਚਰ ਦਰੇ ਕਿ ਤੋ ਦੇ ਨੁ ਨਾ ਤਾਂ ਪ੍ਰੈਕਟੀਕਲ ਯੋ ਤਾਂ ਮਨ ਖਾਚਨ ਚਨਾ ਦਾਰੀ ਅਰਸ ਰੈਗੂਲਰ ਪੁਨਿਆ ਅਰਸ ਬਸ ਪਿੰਦੇ ਸਾਜੋ ਚਨਾ ਯਾਰਸ ਦਾ ਚੀ ਯੋ ਤੁਕ ਨਾਲ ਅਰਸ ਉਹਦੇ ਪੀਜ ਕੋਲਿਸ਼ ਨੰਗੋਸ ਪਰ ਯਾਰ ਮਨ ਲਕ ਥਿਉਰੀ ਨੇ ਅੰਬੋ ਅੰਬੋ ਉਹਦੇ ਡਿਟੇਲ ਗਾਤੀ ਫੈਸਪਾ ਵਾਸਿੰਗ ਹਮ ਨੇ ਮੋਚਾ ਕੀ ਦਾਨੁ ਕੋ ਥਿਉਰੀ ਨੇ ਅੰਬੋ ਅੰਬੋ ਫਿਜ਼ੀਕਲ ਗਾਚੁ ਗੇਮ ਗੇਮ ਪੋ ਗਾਚੁ ਗਲ ਚਾਵੇਂ ਦੋ ਯਾ ਤਾਂ ਚੀ ਬੇ ਪਰ ਵਸ ਚੁਕਾ ਸਾ
0: ਐਕਸਟਰਨਲ ਬਣਾ ਦੋ ਨਾ ਰੈਗੂਲਰ ਬਣਾਂਗਾ ਸ ਰੈਗੂਲਰ ਬਸ ਪੰਜੀ ਦੀ ਕੋਰਸ ਪੋ ਰੈਗੂਲਰ ਬਣਾ ਕਾ ਤੁਨ ਗਾਤਾ ਤਾ ਮੋਤ ਕੀ ਗਾਤਾ ਛੇ ਛੇ ਛਾਨ ਕਾਲਜ ਦਾ ਦੇ ਗਨ ਗਰਾਉਂਡ ਮਤ ਪਿੰਜੂ 10 ਸਾਢੇ 10 11 ਸਪਿਕ ਦੇਰ ਗਿਆ ਨਾ ਥਿਉਰੀ ਸਬਜੈਕਟ ਕਾ ਤੁਮ ਮਤ ਪਿੰਜੂ ਚਾਜਨ ਮਤੇ ਗਰਾਉਂਡ ਕਾ ਪ੍ਰੈਕਟੀਕਲ ਬਸ ਹੈ ਗਾਤਾ ਦਸਾਰ 19 ਪ੍ਰੋਫੈਸਰ ਸੋ ਤੁਜੂ
1: ਬਿਲਕੁਲ
0: ਤਾ ਕੋਈ ਗਾਤਾ ਠੀਕ ਬਸ ਉਹਦੇ ਗੇਮ ਬਾਰੇ ਰੂਲ ਰੈਗੂਲੇਸ਼ਨ ਸਲਸਾ ਬਣਾ ਤਾ ਗਾਤਾ ਨੋਲੇਜ ਤੋ ਬਿਨ ਚੁਕਾ ਗਾਤੇ ਗਾਤੋ ਬਚਿੰ ਚੀ ਬਚਿੰ ਦੇ ਪੂਰਾ ਮਤੇ ਪ੍ਰੈਕਟੀਕਲ ਬਣਾ ਗਾਤਾ ਮਮੋ ਚੁਚਿੰ ਜੋ
1: ਬਿਲਕੁਲ